0: ਪੰਜਾਬ ਸਭਾ ਸੌ ਵਜੇ ਹਮਾਰ ਸੰਦੇ ਸਮਾਪਨ ਵਾਲਾ ਸਵਾਗਤ ਦਾ ਸੰਸਦੀ ਬਿੰਦੂ ਸੰਗਰਾਮ ਮਿਥੁਨ ਕੁਮਾਰ ਸਾਹਿਤਾਜੀ
1: ਦਾਪਤੀ ਨਗਰਪਾਲਿਕਾ ਤੋਂ ਸਾਰਵਜਨਿਕ ਸੁਣਾਈ ਕਾਰਨ ਦਾ ਸਵਾਗਤ ਵਿਕਾਸ ਵਾਸਤੇ ਨਗਰਪਾਲਿਕਾ ਦਾ ਆਰਥਿਕ ਪ੍ਰਤੀਨਿਧਤਾ ਬੈਠਕ ਦੇ ਨਾਲ ਜਿਵੇਂ ਹਰ ਸਮ ਸੰਚਾਲਨ ਵਿਲੋਪ ਯੋਜਨਾ ਕਾਰਜਕ੍ਰਮ ਖਾਸ ਸੇਵਾ ਪ੍ਰਕਾਰ ਵਾਲੀ ਜਾਣਕਾਰੀ ਜਨਤਾ ਸੰਪਰਕ ਗੁਲਾਸਾ ਸੁਣਿਆ ਹੋ ਉਹਨਾਂ ਦਿਨਾਂ ਪਸੰਦ ਕਾਰਨ ਖਬਰ ਸਿੱਧੇ ਬਣਾ ਉੱਤੇ ਜਿਵੇਂ ਸਾਰਵਜਨਿਕ ਸੁਣਾਈ ਕਾਰਨ ਲੱਗੋ ਨਗਰਪਾਲਿਕਾ ਦੇ ਅਨੁਸਾਰ ਸਾਰਵਜਨਿਕ ਸੁਣਾਈ ਜੇਠ 10 ਵਜੇ ਬਿਹਾਰ 11 ਵਜੇ ਵਾਸਤਵੀ ਨਗਰ ਪਾਲਿਕਾ ਮੈਡਮ ਵਾਲੇ ਕਿਸੇ ਕਾਰਜਕ੍ਰਮ ਨਗਰ ਪਾਲਿਕਾ ਤੋਂ ਜਨ ਪ੍ਰਤੀਨਿਧਿ ਕਰਮਚਾਰੀ ਸਰਕਾਰ ਵਾਲੇ ਅਧਿਕਾਰੀ ਸੰਸਥਾ ਨਾਗਰਿਕ ਸਮਾਜ ਸੰਚਾਰ ਕਰਮੀ ਬੁੱਧੀਜੀਵੀ ਤਥਾ ਸਭ ਨਗਰ ਪਾਲਿਕਾ ਸਹਭਾਗੀ ਭਾਈ ਅਰਜੀ ਕਈ ਸਾਰਵਜਨਿਕ ਸੁਣਾਈ ਕਾ ਸਹਿਕਰਨ ਡੇਲੀ ਗੁਰੂ ਬਾਬਾ ਜੀ ਨੂੰ ਕਰਨਾ ਚਾਹੀਦਾ ਹੈ।